ਉਹੀ ਬਾਗ ਹਿੰਦੀ ਮੇਂ ਮੂਰ ਰਪੋ ਮੇਂ ਸੜੋ ਵਿਆਂ ਦੜਾਇਨ ਵਿਆਈ ਤੇ ਪੋ ਫਰ ਭਰ ਜੀਵੰਦਾ ਕਲਾ ਮੜੀ ਲਗਨ ਖਤਰੀ ਹੱਥ ਖਾਵਨ ਚੱਕਰ ਜੀ ਜ਼ਰੂਰ ਕਾ ਨਾ ਨਾ ਕੱਤਾ ਨਹੀਂ ਮੈਂ ਮੈਨੂੰ ਸਜੀ ના કાંદા એટલે ઘરું રચી ગયા તો માથે તો માની હું તો લાંબુ છડી જઈ જાઉં મંદિર છે પડીને ઘણે તો મળી ગયો ઉઠી ચારે ને રબને હે કાઉ કતરીને મખ્યા હોય

ਕਿ ਅਸੀਂ ਜਿੱਦਾਂ ਆਪਣ ਵਿਨੋ ਤਾਂ ਉਹਦਾ ਅਸਾਂਖੇ ਮਾਲਧਾਰੀ ਚਏ ਤਾਂ ਮਿੱਠਾ ਕਿ ਅਸੀਂ ਜਿੱਦਾਂ ਆਪਣ ਵਿਨੋ ਤਾਂ ਉਹਦਾ ਅਸਾਂਖੇ ਮਾਲਧਾਰੀ ਚਏ ਤਾਂ ਮਿੱਠਾ ਯਾ ਅਸੀਂ ਕੱਛ ਮੁਲਕ ਜਾ ਮੋਜੀਲਾ ਮਾਲਧਾਰੀ ਆਈਓ ਮਿੱਠਾ ਯਾ ਅਸੀਂ ਕੱਛ ਮੁਲਕ ਜਾ ਮੋਜੀਲਾ ਮਾਲਧਾਰੀ ਆਈਓ ਮਿੱਠਾ।